0: ਅਤੇ ਪਹਿਲੇ ਇੱਕ ਛੋਟਾ ਜਿਹਾ ਕਮਰਾ ਦਿੱਤਾ, ਫਿਰ ਉਹ ਵੱਡਾ ਹੋ ਗਿਆ, ਫਿਰ ਅਖੀਰ 'ਤੇ ਅਸੀਂ ਪੂਰਾ ਤਕਰੀਬਨ 1000 ਗਜ਼ ਦੀ ਜਗ੍ਹਾ ਸੀ, ਉਹਦੇ 'ਚ ਬਹੁਤ ਵੱਡਾ ਹਾਲ ਸੀਗਾ, ਉਹਦੇ 'ਚ ਸਾਨੂੰ ਅਸੀਂ ਲਾਇਬ੍ਰੇਰੀ ਬਣਾਈ। ਤਕਰੀਬਨ 50,000 ਕਿਤਾਬ ਅਸੀਂ ਇਕੱਠੀ ਕੀਤੀ ਲੋਕਾਂ ਦੇ ਕੋਲੋਂ ਜਾ ਕੇ, ਲੋਕਾਂ ਨੂੰ ਜਾ ਕੇ ਰਿਕੁਐਸਟ ਕਰਨੀ ਵੀ ਤੁਸੀਂ ਆਪਣੀਆਂ ਕਿਤਾਬਾਂ ਸਾਨੂੰ ਦਿਓ, ਜਿੰਨੀ ਤੁਹਾਡੇ ਕੋਲ ਕਿਤਾਬਾਂ ਪਈਆਂ ਹੋਈਆਂ ਫਾਲਤੂ ਪਈਆਂ ਉਹਨਾਂ ਨੂੰ, ਫਿਰ ਜਿਹੜੀਆਂ ਐਕਸਟਰਾ ਹੋ ਜਾਂਦੀਆਂ, ਮੰਨ ਲਓ ਇੱਕ ਕਿਤਾਬ ਜਿਹੜੀ ਹੈ ਉਸਦੀ ਸਾਡੇ ਕੋਲ 10 ਕਾਪੀਆਂ ਆ ਗਈਆਂ ਨੇ, ਅਸੀਂ 2 ਜਾਂ 3 ਕਾਪੀਆਂ ਆਪਣੇ ਕੋਲ ਰੱਖ ਲੈਂਦੇ ਸੀ, ਬਾਕੀ ਕਿਤਾਬਾਂ ਅਸੀਂ ਦੂਸਰੀਆਂ ਲਾਇਬ੍ਰੇਰੀ ਨੂੰ ਭੇਜ। ਇਸ ਤਰ੍ਹਾਂ ਕਰਦੇ ਕਰਦੇ ਕਰਦੇ ਕਰਦੇ ਹਿੰਦੀ ਦੀਆਂ, ਉਰਦੂ ਦੀਆਂ, ਬੰਗਲਾ ਭਾਸ਼ਾ ਦੀਆਂ, ਗੁਜਰਾਤੀ ਦੀਆਂ, ਕਸ਼ਮੀਰੀ ਦੀਆਂ, ਇਸ ਤਰ੍ਹਾਂ ਹੋਰ ਕਈ ਭਾਸ਼ਾਵਾਂ ਦੀਆਂ, ਅੰਗਰੇਜ਼ੀ ਦੀਆਂ ਕਿਤਾਬਾਂ ਸਾਡੇ ਕੋਲ ਆ ਜਾਂਦੀਆਂ ਸਨ, ਅਤੇ ਉਹ ਅਸੀਂ ਕਿਤਾਬਾਂ ਜਿਹੜੀਆਂ ਨੇ ਵੱਖ ਵੱਖ ਜਾਂ ਤਾਂ ਉਹਨਾਂ ਦੇ ਭਵਨ ਜਾਂ ਕਿਤਾਬ ਲਾਇਬ੍ਰੇਰੀਆਂ ਦੇ ਵਿੱਚ ਅਸੀਂ ਦੇ ਆਉਂਦੇ ਸੀ ਉਹਨਾਂ ਨੂੰ ਜਾ ਕੇ, ਅਤੇ ਇਸ ਤਰੀਕੇ ਨਾਲ ਇੱਕ ਅਸੀਂ ਲਹਿਰ ਜਿਹੜੀ ਉਹ ਬਣਾਈ। ਇਹ ਬੜਾ ਵੱਡਾ ਕੰਮ ਕੀਤਾ, ਅਤੇ ਔਰ ਉਹ 50,000 ਦੇ ਕਰੀਬ ਕਿਤਾਬ ਜਿਹੜੀ ਹਰ ਸਬਜੈਕਟ ਉੱਪਰ ਬੜੀ ਸੈਕੂਲਰ ਕਿਸਮ ਦੀ ਲਾਇਬ੍ਰੇਰੀ ਹੁੰਦੀ ਸੀ। ਇਸ ਤਰੀਕੇ ਨਾਲ ਉਸ ਤੋਂ ਬਾਅਦ ਦੇਖਾ ਦੇਖੀ ਸਾਨੂੰ ਇੱਕ ਹੋਰ ਲਾਇਬ੍ਰੇਰੀ ਬਣਾਈ, ਇੱਕ ਹੋਰ ਫਤਿਹਨਗਰ ਦੇ ਵਿੱਚ ਲਾਇਬ੍ਰੇਰੀ ਬਣਾਈ, ਇਸ ਤਰ੍ਹਾਂ ਹਰ ਇੱਕ ਬਹੁਤ ਸਾਰੀਆਂ ਲਾਇਬ੍ਰੇਰੀਆਂ ਦਾ ਇੱਕ ਜਿਹੜਾ ਨਾ ਇੱਕ ਸਮੂਹ ਜਿਹੜਾ ਉਹ ਬਣ ਗਿਆ। ਇੱਕ ਬੜਾ ਇੰਪੋਰਟੈਂਟ ਕੰਮ ਸੀ, ਮੈਨੂੰ ਇਹਦੇ 'ਚ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ, ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਸੀ ਲਾਇਬ੍ਰੇਰੀਆਂ ਦੇ ਵਿੱਚ ਕੰਮ ਕਰਕੇ, ਸੋਸ਼ਲ ਕੰਮ ਕਰਕੇ। ਔਰ ਕਮਾਲ ਦੀ ਗੱਲ ਹੈਗੀ, ਉਦੋਂ ਕਿਰਨ ਬੇਦੀ ਜੀ ਜਿਹੜੇ ਸਨ ਉਹ IG ਪ੍ਰਿਜ਼ਨ ਸਨ ਤਿਹਾੜ ਜੇਲ੍ਹ ਦੇ ਵਿੱਚ, ਅਤੇ ਉਹਨਾਂ ਨੇ ਸਾਨੂੰ ਲੈ ਕੇ ਗਏ ਕਿ ਤੁਸੀਂ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਵੀ ਲਾਇਬ੍ਰੇਰੀਆਂ ਖੋਲ੍ਹੋ। ਉੱਥੇ ਵੀ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਉੱਥੇ ਅਸੀਂ ਪੰਜਾਬ ਦਾ ਜਿਹੜਾ ਸੈੱਲ ਸੀ ਉੱਥੇ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਇਸੇ ਤਰੀਕੇ ਨਾਲ ਅਸੀਂ ਕਸ਼ਮੀਰ ਦਾ ਸੈੱਲ ਸੀਗਾ ਉੱਥੇ ਲਾਇਬ੍ਰੇਰੀਆਂ ਖੋਲ੍ਹੀਆਂ, ਹੋਰ ਇਸ ਤਰ੍ਹਾਂ। ਫਿਰ ਅਸੀਂ ਕਾਰਸਪੋਂਡੈਂਸ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਸੋਚਦੇ ਸੀਗੇ, ਇਹ ਸਾਰੀ ਗੱਲ ਸਟਾਰਟ ਹੋ ਗਈ ਸੀ, ਪਰ ਕੁਛ ਵਜ੍ਹਾ ਕਰਕੇ ਉਹ ਰੁਕ ਗਿਆ ਸਾਰਾ ਕੰਮ।
1: ਅੱਛਾ, ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਹਲੇ ਵੀ ਰੁਕੇ ਨਹੀਂ ਹੋ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਸਾਹਿਤਕ ਸੰਸਥਾਵਾਂ ਨਾਲ, ਆਪਦੀਆਂ ਸਰਗਰਮੀਆਂ ਨਾਲ, ਲਿਖਣ ਪੜ੍ਹਨ ਨਾਲ ਉਸੇ ਤਰ੍ਹਾਂ ਜੁੜੇ ਹੋਏ ਹੋ। ਪਰ ਇਹ ਗੱਲਾਂ ਕਰਦੇ ਹੋਏ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਆਉਂਦੇ ਕਿ ਹੁਣ ਕਿਉਂਕਿ ਨਵੀਂ ਪੀੜ੍ਹੀ ਹੈ ਲੇਖਕਾਂ ਦੀ, ਅਤੇ ਇਹਦੇ ਨਾਲ ਆਲੋਚਕ ਵੀ ਜਿਹੜੇ ਨੇ ਉਹਨਾਂ ਦੀ ਵੀ ਇੱਕ ਨਵੀਂ ਜਨਰੇਸ਼ਨ, ਨਵੀਂ ਪੀੜ੍ਹੀ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਜਿਹੜੇ ਆਲੋਚਕ ਨੇ ਉਹ ਕੀ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਨੇ, ਜਾਂ ਉਹਨਾਂ ਦੇ ਵਿੱਚ ਕੋਈ ਉਹਨਾਂ ਦਾ ਜੋ ਆਲੋਚਨਾ ਦਾ ਤਰੀਕਾ ਹੈ, ਮਾਪਦੰਡ ਨੇ, ਉਹ ਬਦਲ ਗਏ ਨੇ, ਜਾਂ ਲੇਖਕ ਬਦਲ ਗਏ ਨੇ, ਜਾਂ

ਅਸੀਂ ਸੁਣ ਰਹੇ ਸੀ ਇਹ ਲੋਕ ਗੀਤ ਲੱਠੇ ਦੀ ਚਾਦਰ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।